ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਅਨੀਤਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪੇਸ਼ ਕਰਾਂਗੇ ਪੁਸਤਕ ਪੜਚੋਲ ਲੜੀ ਤਹਿਤ ਪੁਸਤਕ ਸਮੀਖਿਆ ਤੇ ਨਾਲ ਹੀ ਆਨੰਦ ਮਾਣਾਂਗੇ ਲੋਕ ਗੀਤਾਂ ਦਾ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਸਾਲ 21 ਮਈ ਦੇ ਦਿਨ ਯਾਨੀ ਅੱਜ ਅਸੀਂ ਪੂਰੇ ਦੇਸ਼ ਵਿੱਚ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਭਾਵ ਨੈਸ਼ਨਲ ਐਂਟੀ ਟੈਰਰਿਜ਼ਮ ਡੇ ਮਨਾਉਂਦੇ ਹਾਂ। ਭਾਰਤ ਸਰਕਾਰ ਨੇ ਇਹ ਦਿਵਸ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੀ ਯਾਦ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ, ਜਿਨ੍ਹਾਂ ਦੀ 21 ਮਈ 1991 ਨੂੰ ਇੱਕ ਅੱਤਵਾਦੀ ਹਮਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸੇ ਲਈ ਇਹ ਦਿਨ ਪੂਰੇ ਭਾਰਤ ਵਿੱਚ ਅੱਤਵਾਦ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ, ਸ਼ਾਂਤੀ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ਲਈ ਮਨਾਇਆ ਜਾਂਦਾ ਹੈ। ਪ੍ਰੋਗਰਾਮ ਵਿੱਚ ਹੁਣ ਸਮਾਂ ਹੋ ਗਿਆ ਲੋਕ ਗੀਤਾਂ ਦਾ ਤੇ ਇਹ ਪਹਿਲਾ ਲੋਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਜਗਜੀਤ ਸਿੰਘ ਜ਼ੀਰਵੀ ਦੀ ਆਵਾਜ਼ ਵਿੱਚ। ਢੋਲ ਮੇਰਾ ਮੇਰਾ ਵੇ ਘਰ, ਪੱਖੀ ਦੀ ਲੋੜ, ਪੱਖੀ ਦੀ ਲੋੜ, ਪੱਖੀ ਵਾਲੇ ਦੀ ਲੋੜ।

0: ਜਗਜੀਤ ਸਿੰਘ ਜ਼ੀਰਵੀ ਦੀ ਆਵਾਜ਼ ਵਿੱਚ ਹੁਣੇ ਅਸੀਂ ਇਹ ਲੋਕ ਗੀਤ ਸੁਣ ਰਹੇ ਸੀ। ਜੇ ਮੈਂ ਤੁਹਾਡੇ ਤੋਂ ਸਵਾਲ ਕਰਾਂ ਕਿ ਪਾਣੀ ਤੋਂ ਬਾਅਦ ਆਪਾਂ ਸਾਰੇ ਕਿਹੜੇ ਪੀਣ ਵਾਲੇ ਪਦਾਰਥ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਰਦੇ ਹਾਂ, ਤਾਂ ਤੁਹਾਡਾ ਜਵਾਬ ਹੋਵੇਗਾ ਚਾਹ। ਬਿਲਕੁਲ, ਚਾਹ ਕਿਸੇ ਲਈ ਕੁਝ ਮਿੰਟਾਂ ਲਈ ਆਰਾਮ ਕਰਨ ਦਾ ਬਹਾਨਾ ਹੈ ਤੇ ਕਿਸੇ ਲਈ ਥਕਾਨ ਮਿਟਾਉਣ ਦਾ। ਚਾਹ ਮਹਿਮਾਨ ਨਵਾਜ਼ੀ ਵਿੱਚ ਸਭ ਤੋਂ ਅੱਗੇ ਹੈ। ਕੋਈ ਕੰਮ ਨਾ ਹੋਵੇ ਤਾਂ ਚਾਹ ਬਣਾ ਲਓ, ਜੇ ਕੰਮ ਵੱਧ ਹੋਵੇ ਤਾਂ ਚਾਹ ਬਣਾ ਲਓ। ਭਾਵ ਕਹਿਣ ਦਾ ਇਹ ਹੈ ਕਿ ਚਾਹ ਤਾਂ ਚਾਹ ਹੈ। ਗ੍ਰੀਨ ਟੀ, ਬਲੈਕ ਟੀ, ਮਸਾਲੇ ਵਾਲੀ ਚਾਹ ਜਾਂ ਦੁੱਧ ਤੇ ਪੱਤੀ ਵਾਲੀ ਕੜਕ ਚਾਹ ਹੋਵੇ। ਇਹ ਤਾਂ ਅਸੀਂ ਗੱਲ ਕੀਤੀ ਕਿ ਚਾਹ ਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ, ਪਰ ਇਸ ਦੇ ਨਾਲ ਚਾਹ ਦੀ ਖੇਤੀ ਇੱਕ ਅਜਿਹਾ ਖੇਤਰ ਹੈ ਜੋ ਲੱਖਾਂ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਦਾ ਹੈ, ਖਾਸ ਕਰਕੇ ਦੂਰ ਦੁਰਾਡੇ ਅਤੇ ਆਰਥਿਕ ਤੌਰ 'ਤੇ ਪਛੜੇ ਖੇਤਰਾਂ ਵਿੱਚ। ਚਾਹ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਸੀਂ ਹਰ ਸਾਲ 21 ਮਈ ਯਾਨੀ ਅੱਜ ਇੰਟਰਨੈਸ਼ਨਲ ਟੀ ਡੇ ਭਾਵ ਅੰਤਰਰਾਸ਼ਟਰੀ ਚਾਹ ਦਿਵਸ ਮਨਾਉਂਦੇ ਹਾਂ, ਜਿਸ ਦਾ ਉਦੇਸ਼ ਮਜ਼ਦੂਰਾਂ ਲਈ ਸੁਰੱਖਿਅਤ ਕੰਮ ਕਰਨ ਦੀ ਸਥਿਤੀ, ਨਿਰਪੱਖ ਵਪਾਰ, ਪੇਂਡੂ ਵਿਕਾਸ, ਗਰੀਬੀ ਘਟਾਉਣ ਤੇ ਔਰਤਾਂ ਦਾ ਸਸ਼ਕਤੀਕਰਨ ਕਰਨ ਲਈ ਇੱਕ ਟਿਕਾਊ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਤਾਂ ਫਿਰ ਚਾਹ ਦੀ ਚੁਸਕੀਆਂ ਲੈਂਦੇ ਰਹੋ, ਖੁਸ਼ ਰਹੋ ਤੇ ਤੰਦਰੁਸਤ ਰਹੋ। ਤਾਂ ਆਓ ਹੁਣ ਸੁਣਦੇ ਹਾਂ ਪੁਸਤਕ ਪੜਚੋਲ ਲੜੀ ਵਿੱਚ ਡਾਕਟਰ ਜਸਪਾਲ ਕੌਰ ਤੋਂ ਪੁਸਤਕ ਸਮੀਖਿਆ।
1: ਪੁਸਤਕ ਪੜਚੋਲ ਲੜੀ ਵਿੱਚ ਅੱਜ ਅਸੀਂ ਹਰਜੀਤ ਅਟਵਾਲ ਦੇ ਸਜਰੇ ਨਾਵਲ ਕਾਦਰ ਬਾਰੇ ਚਰਚਾ ਕਰਾਂਗੇ। ਇੰਗਲੈਂਡ ਵਸਦਾ ਬਿਰਤਾਂਤਕਾਰ ਹਰਜੀਤ ਅਟਵਾਲ ਪੰਜਾਬੀ ਸਾਹਿਤ ਵਿੱਚ ਆਪਣੀ ਪਛਾਣ ਇੱਕ ਗਲਪਕਾਰ ਵਜੋਂ ਸਥਾਪਿਤ ਕਰਦਾ ਹੈ। ਪ੍ਰਵਾਸੀ ਲੇਖਕਾਂ ਵਿੱਚ ਉਸ ਦਾ ਨਾਂ ਸਿਰਮੌਰ ਗਲਪਕਾਰ ਵਜੋਂ ਤਾਂ ਜਾਣਿਆ ਜਾਂਦਾ ਹੈ, ਪਰ ਪੰਜਾਬੀ ਨਾਵਲਕਾਰੀ ਵਿੱਚ ਵੀ ਉਸਨੂੰ ਵਿਸ਼ੇਸ਼ ਮੁਕਾਮ ਹਾਸਿਲ ਹੈ। ਹੁਣ ਤੱਕ ਉਹ ਤਕਰੀਬਨ 34 ਦੇ ਕਰੀਬ ਲਿਖਤਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁੱਕਾ ਹੈ। 2026 ਤੱਕ ਉਹ 17 ਨਾਵਲ ਵਨ ਵੇ, ਰੇਤ, ਸਵਾਰੀ, ਸਾਊਥਾਲ, ਬ੍ਰਿਟਿਸ਼ ਬੋਰਨ, ਦੇਸੀ, ਅਕਾਲ ਸਹਾਏ

0: ਮਾਰਦਾ ਘਰੇਲੂ ਹਿੰਸਾ ਕਰਦਾ। ਜਦੋਂ ਉਹਨਾਂ ਦੇ ਘਰ ਧੀ ਦਾ ਜਨਮ ਹੁੰਦਾ ਤਾਂ ਉਹ ਰੋਣ ਲੱਗਦਾ ਅਤੇ ਪੱਲਵੀ ਨੂੰ ਕੁੜੀ ਜੰਮਣ ਲਈ ਕਸੂਰਵਾਰ ਮੰਨਦਾ। ਉਹ ਜਦੋਂ ਉਸਨੂੰ ਕੁੱਟਦਾ ਹੈ ਤਾਂ ਪੱਲਵੀ ਟੈਕਸਟ ਮੈਸੇਜ ਰਾਹੀਂ ਸੋਹਮ ਨੂੰ ਸੁਨੇਹਾ ਭੇਜਦੀ ਹੈ, ਪਰ ਸੋਹਮ ਸਮਾਜਿਕ ਮਰਿਆਦਾ ਵਿੱਚ ਬੱਝਿਆ ਚੁੱਪ ਰਹਿੰਦਾ ਹੈ। ਫਿਕਰ ਵਿੱਚ ਆਪਣੀ ਭੈਣ ਲਖਵੀਰਾ ਨੂੰ ਫੋਨ ਕਰਦਾ ਹੈ, ਉਸ ਤੋਂ ਪੱਲਵੀ ਅਤੇ ਸੁਖਰਾਜ ਬਾਰੇ ਪੁੱਛਦਾ ਹੈ। ਪਤਾ ਲੱਗਦਾ ਹੈ ਕਿ ਸੁਖਰਾਜ ਦਾ ਵਿਹਾਰ ਪੱਲਵੀ ਲਈ ਬਹੁਤ ਮਾੜਾ ਹੈ। ਦੋਸ਼ ਭਾਵਨਾ ਨਾਲ ਪੀੜਿਤ ਸੋਹਮ ਅੰਦਰ ਹੀ ਅੰਦਰ ਤਣਾਓਸ਼ੀਲ ਰਹਿੰਦਾ ਹੈ। ਫਿਰ ਸੁਖਰਾਜ ਦੇ ਦੂਜੀ ਕੁੜੀ ਹੁੰਦੀ ਹੈ, ਜਿਸ ਬਾਰੇ ਉਹ ਆਪ ਕਹਿੰਦਾ ਹੈ ਉਹ ਤੇਰੇ ਵਰਗੀ ਹੈ, ਮੈਨੂੰ ਤਾਂ ਮੁੰਡਾ ਚਾਹੀਦਾ ਸੀ। ਹੁਣ ਸੁਖਰਾਜ ਅਤੇ ਪੱਲਵੀ ਦਾ ਰਿਸ਼ਤਾ ਹੋਰ ਵੀ ਜਟਿਲ ਹੋ ਜਾਂਦਾ ਹੈ। ਸੁਖਰਾਜ ਪੱਲਵੀ ਉੱਪਰ ਜ਼ੋਰ ਜ਼ਬਰ ਕਰਦਾ, ਪਰ ਸੋਹਮ ਕੁਛ ਵੀ ਨਾ ਕਰ ਸਕਣ ਦੀ ਸਥਿਤੀ ਵਿੱਚ ਹੋਰ ਪੀੜਿਤ ਹੁੰਦਾ ਜਾਂਦਾ। ਪੱਲਵੀ ਦੇ ਜਦੋਂ ਤੀਜੀ ਕੁੜੀ ਹੋਣ ਦਾ ਪਤਾ ਲੱਗਦਾ ਹੈ ਤਾਂ ਸੁਖਰਾਜ ਉਸਨੂੰ ਐਬੋਰਸ਼ਨ ਲਈ ਇੰਡੀਆ ਭੇਜ ਦਿੰਦਾ ਹੈ, ਜਿੱਥੇ ਉਸਦੀ ਹਾਲਤ ਹੋਰ ਵਿਗੜ ਜਾਂਦੀ ਹੈ ਅਤੇ ਲੰਮੇ ਅਰਸੇ ਬਾਅਦ ਉਹ ਠੀਕ ਹੁੰਦੀ ਹੈ। ਦੂਜੇ ਪਾਸੇ ਸੁਖਰਾਜ ਨੂੰ ਬ੍ਰੇਨ ਟਿਊਮਰ ਹੋ ਜਾਂਦਾ ਹੈ, ਜਿਸ ਬਾਰੇ ਉਹ ਕਿਸੇ ਨੂੰ ਵੀ ਨਾ ਬਰਾਬਰ ਹੀ ਦੱਸਦਾ ਹੈ। ਪਰ ਉਸਦੇ ਅਤੇ ਪੱਲਵੀ ਵਿੱਚ ਚੱਲ ਰਹੀ ਲੜਾਈ ਕਾਰਨ ਬੱਚੀਆਂ ਆਪਣੇ ਪਿਓ ਨੂੰ ਨਫ਼ਰਤ ਕਰਨ ਲੱਗਦੀਆਂ ਹਨ, ਅਤੇ ਸੋਹਮ ਦੀ ਭੈਣ ਲਖਵੀਰਾ ਨੂੰ ਵੀ, ਕਿਉਂਕਿ ਉਹ ਹਰ ਵਾਰ ਪੱਲਵੀ ਨੂੰ ਸੁਖਰਾਜ ਲਈ ਮਨਾ ਲੈਂਦੀ ਸੀ। ਭਾਵੇਂ ਉਹ ਸੁਖਰਾਜ ਨੂੰ ਗਲਤ ਮੰਨਦੀ ਸੀ, ਪਰ ਘਰ ਪਰਿਵਾਰ ਦੀ ਖਾਤਰ ਉਹ ਸਮਝੌਤੇ ਦਾ ਰਾਹ ਚੁਣਦੀ ਸੀ। ਇੱਕ ਵਾਰ ਹਿੰਸਾ ਇੰਨੀ ਵੱਧ ਗਈ, ਪੁਲਿਸ ਕੇਸ ਬਣ ਗਿਆ। ਸੁਖਰਾਜ ਦਾ ਬ੍ਰੇਨ ਟਿਊਮਰ ਚੌਥੀ ਸਟੇਜ 'ਤੇ ਪਹੁੰਚਣ ਕਾਰਨ ਜੱਜ ਨੇ ਪੱਲਵੀ ਨੂੰ ਕੇਸ ਵਾਪਿਸ ਲੈਣ ਦੀ ਤਜਵੀਜ਼ ਦਿੱਤੀ। ਉਹ ਮੰਨ ਗਈ, ਕਿਉਂਕਿ ਉਮਰ ਕੈਦ ਦੀ ਸਜ਼ਾ ਹੋਣੀ ਸੀ ਅਤੇ ਸੁਖਰਾਜ ਕੋਲ ਕੇਵਲ 2 ਮਹੀਨੇ ਹੀ ਦਾ ਸਮਾਂ ਸੀ। ਪਰ ਕੁੜੀਆਂ ਮਾਂ ਦੇ ਦਰਦ ਨੂੰ ਸਮਝਦਿਆਂ ਪਿਓ ਨੂੰ ਨਫ਼ਰਤੀ ਨਿਗਾਹ ਨਾਲ ਹੀ ਦੇਖਦੀਆਂ ਸਨ, ਕਿਉਂਕਿ ਸੁਖਰਾਜ ਦਾ ਵਿਹਾਰ ਧੀਆਂ ਪ੍ਰਤੀ ਵੀ ਦਾਬੇ ਵਾਲਾ ਹੀ ਸੀ। ਸੁਖਰਾਜ ਦੀ ਮੌਤ ਹੋ ਗਈ, ਪਰ ਸੋਹਮ ਦੀ ਹਿੰਮਤ ਨਹੀਂ ਹੋਈ ਕਿ ਉਹ ਉਸਦੇ ਅੰਤਿਮ ਵੇਲੇ ਉਸ ਕੋਲ ਜਾਵੇ ਜਾਂ ਉਸਦੀਆਂ ਅੰਤਿਮ ਰਸਮਾਂ ਵਿੱਚ ਹਾਜ਼ਰ ਹੋਵੇ। ਨਾ ਹੀ ਉਹ ਪੱਲਵੀ ਨੂੰ ਫੋਨ ਕਰਕੇ ਅਫਸੋਸ ਕਰ ਸਕਿਆ। ਨਾਵਲ ਦੇ ਅਖੀਰ ਵਿੱਚ ਲਖਵੀਰਾ ਦੀ ਕੁੜੀ ਦੇ ਵਿਆਹ ਉੱਪਰ ਦੋਹਾਂ ਦਾ ਅਚਨਚੇਤ ਆਹਮਣਾ ਸਾਹਮਣਾ ਹੋਇਆ ਤਾਂ ਅਤੀਤ ਫਿਰ ਵਰਤਮਾਨ 'ਤੇ ਪਸਰ ਗਿਆ। ਸ਼ਿਕਾਇਤਾਂ ਉੱਪਰ ਰਿਸ਼ਤੇ ਦੀ ਪਾਕੀਜ਼ਗੀ ਕਾਬਿਜ਼ ਹੋ ਗਈ। ਦੋਸ਼ ਭਾਵਨਾ ਵਿੱਚ ਗ੍ਰਸਿਤ ਸੋਹਮ ਆਪਣੀ ਚਾਰ ਦੀਵਾਰੀ ਵਿੱਚ ਹੀ ਕੈਦ ਸੀ। ਆਪਣੇ ਇਹਨਾਂ ਹਾਲਾਤ ਦਾ ਜਵਾਬ ਲੱਭਦਾ ਉਹ ਕਹਿੰਦਾ ਹੈ ਕਿ ਕਾਦਰ ਨੂੰ ਜੋ ਮਨਜ਼ੂਰ ਉਹੀ ਹੋਣਾ ਹੈ, ਭਾਵ ਜਿੱਥੇ ਮਨੁੱਖ ਦੇ ਹਾਲਾਤ ਉਸਦੇ ਵੱਸ ਵਿੱਚ ਨਹੀਂ, ਉਹ ਸਮਾਜਿਕ ਤਾਣੇ ਬਾਣੇ ਵਿੱਚ ਬੱਝਿਆ ਕਾਦਰ ਦੇ ਫੈਸਲੇ ਨੂੰ ਸਵੀਕਾਰ ਕਰ ਲੈਂਦਾ ਹੈ। ਇੰਝ ਇਹ ਬਿਰਤਾਂਤਕ ਰਚਨਾ ਕਈ ਅਣਸੁਲਝੇ ਸਵਾਲ ਖੜ੍ਹੇ ਕਰਦੀ ਹੈ ਕਿ ਸਿੱਖਿਅਤ ਸਮਾਜਾਂ ਵਿੱਚ ਵੀ ਲਿੰਗ ਭੇਦ ਦੀ ਰਾਜਨੀਤੀ, ਘਰੇਲੂ ਹਿੰਸਾ, ਨਾਰੀ ਦਮਨ ਵਰਗੀਆਂ ਘਿਨੌਣੀਆਂ ਗੱਲਾਂ ਕਾਇਮ ਹਨ। ਮਾਦਾ ਭਰੂਣ ਹੱਤਿਆ ਵਰਗੀ ਘਟਨਾ ਅਣਜੰਮੀ ਬੱਚੀ ਨਾਲ ਹੋਏ ਜ਼ੁਲਮ ਦੀ ਗਾਥਾ ਬਣ ਜਾਂਦੀ ਹੈ। ਇੰਝ ਸਧਾਰਨ ਕਥਾ ਬਿਰਤਾਂਤ ਵਾਲਾ ਇਹ ਨਾਵਲ ਸਥੂਲ ਵਿਸ਼ੇ ਤੋਂ ਸੂਖਮਤਾ ਬਲਵੱਤਾ ਹੈ। 21ਵੀਂ ਸਦੀ ਤੀਕ ਵੀ ਮਰਦ ਮਾਨਸਿਕਤਾ ਅਤੇ ਨਾਰੀ ਦਮਨ ਦਾ ਮੰਜ਼ਰ ਬਦਲਿਆ ਨਹੀਂ। ਆਧੁਨਿਕ ਸਮਾਜਾਂ ਵਿੱਚ ਵਿਚਰਦੀ ਪੰਜਾਬੀ ਮਾਨਸਿਕਤਾ ਅਜੇ ਵੀ ਪਿਤਰੀ ਕਦਰਾਂ ਕੀਮਤਾਂ ਦੇ ਕਿੱਲੇ ਨਾਲ ਬੱਝੀ ਨਾਰੀ ਹੋਂਦ ਨੂੰ ਜਬਰਨ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀ ਹੈ। ਸੋਹਮ ਅਤੇ ਪੱਲਵੀ ਵਰਗੇ ਇਨਸਾਨ ਆਪਣੀ ਮੌਜੂਦਾ ਜ਼ਿੰਦਗੀ ਨੂੰ ਢੋਂਦੇ ਆਪਣੀਆਂ ਇੱਛਾਵਾਂ ਦਾ ਦਮਨ ਕਰਕੇ ਸਵੈ ਪੀੜਨ ਦੇ ਰਾਹੇ ਤੁਰਦੇ ਹਨ। ਆਪਣੀਆਂ ਮਾਨਸਿਕ ਗੁੰਝਲਾਂ ਦੇ ਹੱਲ ਸਮਾਜਿਕ ਚੌਗਿਰਦੇ ਤੋਂ ਨਾ ਮਿਲਣ ਕਾਰਨ ਉਹ ਅਣਸੁਲਝੀਆਂ ਗੁੱਥੀਆਂ ਨੂੰ ਕਾਦਰ ਹਵਾਲੇ ਕਰ ਦਿੰਦੇ ਹਨ। ਵਿਸ਼ਵ ਪੱਧਰ ਉੱਪਰ ਵਿਚਰਦੇ ਮਨੁੱਖ ਦੀਆਂ ਅਜਿਹੀਆਂ ਅਨੇਕਾਂ ਅਣਸੁਲਝੀਆਂ ਗੁੱਥੀਆਂ ਹਨ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਵਸ ਰੂਪ ਵਟਾਉਂਦੀਆਂ ਕਿਸੇ ਕਾਦਰ ਦੀ ਉਡੀਕ ਕਰ ਰਹੀਆਂ ਹਨ।
1: ਪੁਸਤਕ ਪੜਚੋਲ ਲੜੀ ਤਹਿਤ ਹੁਣੇ ਅਸੀਂ ਸੁਣ ਰਹੇ ਸੀ ਡਾਕਟਰ ਜਸਪਾਲ ਕੌਰ ਤੋਂ ਪੁਸਤਕ ਸਮੀਖਿਆ। ਪ੍ਰੋਗਰਾਮ ਵਿੱਚ ਗੀਤ ਸੰਗੀਤ ਦੀ ਦੁਨੀਆ ਵੱਲ ਫਿਰ ਤੋਂ ਰੁੱਖ ਕਰਦੇ ਹਾਂ ਅਤੇ ਸੁਣਦੇ ਹਾਂ ਇਹ ਅਗਲਾ ਲੋਕ ਗੀਤ, ਜਿਸ ਨੂੰ ਆਪਣੀਆਂ ਆਵਾਜ਼ਾਂ ਨਾਲ ਸਜਾਇਆ ਏ ਪ੍ਰਕਾਸ਼ ਕੌਰ ਅਤੇ ਨਰਿੰਦਰ ਕੌਰ ਨੇ। ਚਰਖਾ ਬੋਲ ਪਿਆ ਹਰ ਗੱਲ ਨਾਲ ਭਰਦਾ ਹੁੰਗਾਰੇ,

ਹੁਣੇ ਅਸੀਂ ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਦੀਆਂ ਆਵਾਜ਼ਾਂ ਵਿੱਚ ਇਸ ਲੋਕ ਗੀਤ ਦਾ ਆਨੰਦ ਮਾਣ ਰਹੇ ਸੀ। ਆਓ ਹੁਣ ਸੁਣਦੇ ਹਾਂ ਇਹ ਅਗਲਾ ਲੋਕ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ। ਸੂਹੇ ਵਿੱਚ ਚੀਰੇ ਵਾਲਿਆਂ ਮੈਂ ਕਹਿੰਨੀ ਆਂ, ਕਰ ਛੱਤਰੀ ਦੀ ਛਾਂ, ਮੈਂ ਛਾਵੇਂ ਬਹਿਨੀ ਆਂ।

ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਸਜਿਆ ਇਹ ਲੋਕ ਗੀਤ ਹੁਣੇ ਅਸੀਂ ਸੁਣ ਰਹੇ ਸੀ। ਪ੍ਰੋਗਰਾਮ ਵਿੱਚ ਆਖਰੀ ਲੋਕ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ ਉਸ਼ਾ ਸੇਠ ਦੀ ਆਵਾਜ਼ ਵਿੱਚ। ਕੈਂਠੇ ਵਾਲਾ ਧਾਰ ਕੱਢਦਾ ਦੁੱਧ ਰਿੜ ਕੇ ਝਾਂਝਰਾਂ ਵਾਲੀ ਤੇ ਚੋਏ ਮੂੰਹ ਤੋਂ ਲਾਲੀ ਵੇ ਕੈਂਠੇ ਵਾਲਾ ਧਾਰ ਕੱਢਦਾ।

ਮੋਏ ਦੇਖਤ ਹੀ ਤਨੇ ਗੈਂਦ ਲਈ ਦੁਬਕਾ ਕਿ ਜਮੁਨਾ ਜੀ ਮੈਂ ਗਿਰ ਗਈ ਔਰ ਗੈਂਦ ਹਮਾਰੀ ਆ ਮੋਏ ਦੇਖਤ ਹੀ ਤਨੇ ਗੈਂਦ ਲਈ ਦੁਬਕਾ ਅਰੀ ਅਬ।

0: अभी आप सुन रहे थे कार्यक्रम एक ही फिल्म से, आकाशवाणी दिल्ली का ये इंद्रप्रस्थ चैनल है। मीडियम वेव 366.3 मीटर अर्थात 819 किलो हर्ट्स। 1:40 होने को है, लीजिए सुनते हैं समाचार।
1: 2 बजे फिर हाजिर होवांगे फौजी वीरां लई कुछ होर गीतां दे नाल।
2: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ। ਕਾਂਗਰਸ ਦੀ ਲਗਭਗ 6 ਦਹਾਕਿਆਂ ਮਗਰੋਂ ਰਾਜ ਮੰਤਰੀ ਮੰਡਲ 'ਚ ਵਾਪਸੀ ਹੋਈ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ ਅਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਸ੍ਰੀ ਮੋਦੀ ਸੰਯੁਕਤ ਅਰਬ ਅਮੀਰਾਤ, ਨੀਦਰਲੈਂਡਸ, ਸਵੀਡਨ, ਨਾਰਵੇ ਤੇ ਇਟਲੀ ਦੇ ਦੌਰੇ ਤੇ ਸਨ। ਆਪਣੇ ਦੌਰੇ ਦੇ ਆਖਰੀ ਪੜਾਅ ਤੇ ਸ੍ਰੀ ਮੋਦੀ ਇਟਲੀ 'ਚ ਸਨ। ਕੱਲ੍ਹ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ, ਜੋ ਕਿ ਦੁਵੱਲੇ ਸਬੰਧਾਂ ਵਿੱਚ ਇੱਕ ਵੱਡਾ ਕਦਮ ਹੈ। ਦੋਹਾਂ ਦੇਸ਼ਾਂ ਨੇ ਖੇਤੀਬਾੜੀ, ਮਹੱਤਵਪੂਰਨ ਖਣਿਜਾਂ, ਆਯੁਰਵੇਦ, ਵਿਗਿਆਨ ਤੇ ਤਕਨਾਲੋਜੀ ਤੇ ਭਾਰਤ ਤੋਂ ਇਟਲੀ ਵਿੱਚ ਭਾਰਤੀ ਨਰਸਾਂ ਦੀ ਆਵਾਜਾਈ ਦੀ ਸਹੂਲਤ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ ਤੇ ਦਸਤਖਤ ਕੀਤੇ। ਦੋਹਾਂ ਦੇਸ਼ਾਂ ਨੇ ਟੈਕਸ ਅਪਰਾਧਾਂ, ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਵਿੱਤ ਪੋਸ਼ਣ ਨੂੰ ਰੋਕਣ ਲਈ ਵੀ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਰੋਮ ਵਿੱਚ ਆਪਣੇ ਇਤਾਲਵੀ ਹਮਰੁਤਬਾ ਜਾਰਜੀਆ ਮੈਲੋਨੀ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਟਲੀ ਡਿਜ਼ਾਈਨ ਅਤੇ ਸਟੀਕਤਾ ਲਈ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਭਾਰਤ ਦੀ ਪਛਾਣ ਪੈਮਾਨੇ, ਪ੍ਰਤਿਭਾ ਤੇ ਕਿਫਾਇਤੀ ਨਵੀਨਤਾ ਵਿੱਚ ਹੈ।
3: ਪਿਛਲੇ ਲਗਭਗ 3.5 ਸਾਲਾਂ ਮੈਂ ਮੁਝੇ ਕਈ ਵਾਰ ਪ੍ਰਾਈਮ ਮਿਨਿਸਟਰ ਮੈਲੋਨੀ ਸੇ ਮਿਲਨੇ ਕਾ ਅਵਸਰ ਮਿਲਾ ਹੈ। ਯਹ ਭਾਰਤ ਔਰ ਇਟਲੀ ਕੇ ਬੀਚ ਕਰੀਬੀ ਸਹਿਯੋਗ ਔਰ ਸਾਮੰਜਸਯ ਕੋ ਦਰਸਾਤਾ ਹੈ। ਉਨਕੇ ਨੇਤ੍ਰਤਵ ਮੇਂ ਹਮਾਰੇ ਸੰਬੰਧੋਂ ਕੋ ਨਈ ਗਤੀ, ਨਈ ਦਿਸ਼ਾ ਔਰ ਨਯਾ ਆਤਮ ਵਿਸ਼ਵਾਸ ਮਿਲਾ ਹੈ। ਮੁਝੇ ਖੁਸ਼ੀ ਹੈ ਕਿ ਹਮ ਆਪਣੇ ਸੰਬੰਧੋਂ ਕੋ ਅਪਗ੍ਰੇਡ ਕਰਤੇ ਹੋਏ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਕੀ ਘੋਸ਼ਣਾ ਕਰ ਰਹੇ ਹੈ।
2: ਤਾਮਿਲਨਾਡੂ ਵਿੱਚ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚ 2 ਮੰਤਰੀ ਕਾਂਗਰਸ ਦੇ ਨੇ। 1967 ਤੋਂ ਬਾਅਦ ਪਹਿਲੀ ਵਾਰ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਕਾਂਗਰਸ ਦੀ ਵਾਪਸੀ ਹੋਈ ਹੈ। ਨਵੀਂ ਕੈਬਨਿਟ ਵਿੱਚ 4 ਮਹਿਲਾ ਮੰਤਰੀ ਵੀ ਸ਼ਾਮਲ ਨੇ। ਰਾਜਪਾਲ ਵਿਸ਼ਵਨਾਥ ਹਰਲੇਕਰ ਨੇ ਅੱਜ ਸਵੇਰੇ ਲੋਕ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਤਾਮਿਲਨਾਡੂ ਮੰਤਰੀ ਮੰਡਲ ਵਿੱਚ ਹੁਣ ਮੁੱਖ ਮੰਤਰੀ ਸੀ ਜੋਸਫ ਵਿਜੇ ਸਮੇਤ ਕੁੱਲ 32 ਮੰਤਰੀ ਹੋ ਗਏ ਨੇ। 16ਵੀਂ ਅਸਾਮ ਵਿਧਾਨ ਸਭਾ ਦਾ ਪਹਿਲਾ ਸਮਾਗਮ ਅੱਜ ਸੰਵਿਧਾਨਕ ਪਰੰਪਰਾ ਨਾਲ ਸ਼ੁਰੂ ਹੋਇਆ। ਆਰਜੀ ਸਪੀਕਰ ਚੰਦਰ ਮੋਹਨ ਪਟਵਾਰੀ ਨੇ ਸਦਨ ਦੀ ਪ੍ਰਧਾਨਗੀ ਕੀਤੀ ਅਤੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਨਵੀਂ ਕੇਰਲਮ ਵਿਧਾਨ ਸਭਾ ਦਾ ਵੀ ਪਹਿਲਾ ਸਮਾਗਮ ਅੱਜ ਤਿਰੁਵਨੰਤਪੁਰਮ ਵਿੱਚ ਸ਼ੁਰੂ ਹੋਇਆ ਹੈ। ਆਰਜੀ ਸਪੀਕਰ ਜੀ ਸੁਧਾਕਰਨ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਸਪੀਕਰ ਦੇ ਅਹੁਦੇ ਲਈ ਚੋਣ ਕੱਲ੍ਹ ਹੋਏਗੀ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ 'ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਦੀ ਸੀਮਾ ਸੁਰੱਖਿਆ ਬਲ BSF ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸੁਵਿੰਦੁ ਅਧਿਕਾਰੀ ਨੇ ਕੱਲ੍ਹ ਨਬੰਨਾ ਵਿਖੇ BSF ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਪਿਛਲੀ ਸਰਕਾਰ 'ਤੇ ਸਰਹੱਦੀ ਸੁਰੱਖਿਆ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਘੁਸਪੈਠ, ਤਸਕਰੀ, ਜਾਅਲੀ ਕਰੰਸੀ, ਜਬਰੀ ਧਰਮ ਪਰਿਵਰਤਨ ਅਤੇ ਗੈਰ ਕਾਨੂੰਨੀ ਬੰਗਲਾਦੇਸ਼ੀ ਘੁਸਪੈਠ ਨਾਲ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਵਾੜ ਲਾਉਣਾ ਜ਼ਰੂਰੀ ਹੈ। 4,000 ਕਿਲੋਮੀਟਰ ਲੰਬੀ ਭਾਰਤ ਬੰਗਲਾਦੇਸ਼ ਸਰਹੱਦ ਵਿੱਚੋਂ ਲਗਭਗ 2,200 ਕਿਲੋਮੀਟਰ ਪੱਛਮੀ ਬੰਗਾਲ ਨਾਲ ਲੱਗਦੀ ਹੈ। ਇਸ ਵਿੱਚੋਂ ਲਗਭਗ 1,600 ਕਿਲੋਮੀਟਰ ਤੇ ਵਾੜ ਲਾਈ ਜਾ ਚੁੱਕੀ ਹੈ, ਜਦੋਂ ਕਿ 600 ਕਿਲੋਮੀਟਰ ਸਰਹੱਦ ਖੁੱਲ੍ਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UNSC ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਹਥਿਆਰਬੰਦ ਟਕਰਾਅ ਵਿੱਚ ਨਾਗਰਿਕਾਂ ਦੀ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਖੁੱਲ੍ਹੀ ਬਹਿਸ ਵਿੱਚ ਬੋਲਦਿਆਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਰਾਜਦੂਤ ਹਰੀਸ਼ ਪਰਵਥਨੇਨੀ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿੱਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੇ ਮਰਨ ਅਤੇ ਜ਼ਖਮੀ ਹੋਣ ਦੀ ਖ਼ਬਰ ਦਿੱਤੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਜਾਨੀ ਨੁਕਸਾਨ ਹਵਾਈ ਹਮਲਿਆਂ ਕਾਰਨ ਹੋਇਆ ਹੈ। ਅੱਜ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 35ਵੀਂ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਦਿਨ ਦੇਸ਼ ਭਰ ਵਿੱਚ ਦਹਿਸ਼ਤਗਰਦੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਰੱਖਣਾ ਹੈ। ਇਸ ਮੌਕੇ ਸਹੁੰ ਚੁੱਕ ਸਮਾਗਮ ਸਮੇਤ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਅੱਜ ਦੇ ਹੀ ਦਿਨ 1991 ਵਿੱਚ ਸਾਬਕ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦੀ ਸਾਜਿਸ਼ ਦਾ ਸ਼ਿਕਾਰ ਹੋ ਗਏ ਸਨ। ਕੇਂਦਰੀ ਰੇਲ ਰਾਜ ਮੰਤਰੀ ਰਮਨਜੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰਬ੍ਰਿਜ ROB ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਹੈ, ਬਸ਼ਰਤੇ ਤਕਨੀਕੀ ਅਤੇ ਕਾਰਜਸ਼ੀਲ ਤੌਰ 'ਤੇ ਸੰਭਵ ਹੋਏ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ 'ਤੇ ਵਪਾਰੀਆਂ ਦੀ ਰੋਜ਼ੀ ਰੋਟੀ ਦੀ ਰਾਖੀ ਦੇ ਮੱਦੇਨਜ਼ਰ ROB ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੈ। ਸ੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਲਟਾਣਾ ਵਿੱਚ ਸਨ, ਜਿੱਥੇ ਉਨ੍ਹਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ ROB ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਰਕਾਰ ਨੇ ਕਿਹਾ ਕਿ ਖਪਤਕਾਰਾਂ, ਪੇਸ਼ੇਵਰਾਂ ਅਤੇ ਅਸਥੈਟਿਕ ਕਲੀਨਿਕਾਂ ਵੱਲੋਂ ਟੀਕੇ ਦੇ ਰੂਪ ਵਿੱਚ ਕਿਸੇ ਵੀ ਕੋਸਮੈਟਿਕ ਉਤਪਾਦ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਸੈਂਟਰਲ ਡਰੱਗ ਸੈਂਟਰਲ ਕੰਟਰੋਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਮਨੁੱਖੀ ਸਰੀਰ 'ਤੇ ਲਾਉਣ, ਛਿੜਕਣ ਅਤੇ ਸਪਰੇਅ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਨੇ ਕਿਹਾ ਕਿ ਕੋਸਮੈਟਿਕ ਦੀ ਵਰਤੋਂ ਸਿਰਫ ਸਫਾਈ, ਸੁੰਦਰਤਾ, ਆਕਰਸ਼ਣ ਵਧਾਉਣ ਅਤੇ ਮਨੁੱਖੀ ਸਰੀਰ ਦੀ ਦਿੱਖ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਕੋਸਮੈਟਿਕ ਉਤਪਾਦਾਂ ਵਿੱਚ ਵਰਜਿਤ ਸਮੱਗਰੀ ਦੀ ਵਰਤੋਂ ਗੁੰਮਰਾਹ ਕੁਨ ਦਾਅਵੇ ਇਲਾਜ ਲਈ ਜਾਂ ਟੀਕੇ ਰਾਹੀਂ ਕੋਸਮੈਟਿਕਸ ਦੀ ਵਰਤੋਂ ਨੂੰ ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਏਗਾ। ਪੰਜਾਬ ਅਤੇ ਹਰਿਆਣਾ ਵਿੱਚ 26 ਮਈ ਤੱਕ ਲੂ ਚੱਲਣ ਅਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਇਨ੍ਹਾਂ ਦੋਵਾਂ ਸੂਬਿਆਂ ਲਈ ਪਹਿਲਾਂ ਹੀ ਔਰੇਂਜ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਭਿਆਨਕ ਗਰਮੀ ਦੀ ਮਾਰ ਹੇਠ ਨੇ ਅਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਸਭ ਤੋਂ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਰੋਹਤਕ ਵਿੱਚ ਸੀ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਿਆਨਕ ਗਰਮੀ ਦੀ ਲਹਿਰ ਬਾਰੇ ਚੇਤਾਵਨੀ ਦਿੱਤੀ ਹੈ। ਸਿਹਤ ਮੰਤਰੀ JP ਨੱਡਾ ਨੇ ਕਿਹਾ ਕਿ ਭਾਰਤ ਨੇ ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਤਪਦਿਕ ਦੇ ਖਾਤਮੇ ਲਈ ਦੁਨੀਆ ਦਾ ਸਭ ਤੋਂ ਵੱਡਾ ਸਕਰੀਨਿੰਗ ਅਤੇ ਸ਼ੁਰੂਆਤੀ ਪਛਾਣ ਪ੍ਰੋਗਰਾਮ ਸ਼ੁਰੂ ਕੀਤਾ ਹੈ। ਸ੍ਰੀ ਨੱਡਾ ਨੇ ਇਹ ਗੱਲ ਜਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 79ਵੇਂ ਸਮਾਗਮ ਦੌਰਾਨ ਫੇਫੜਿਆਂ ਦੀ ਸਿਹਤ ਜਾਂਚ ਬਾਰੇ ਮੰਤਰੀ ਪੱਧਰੀ ਦ੍ਰਿਸ਼ਟੀਕੋਣ 'ਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਘਰ ਘਰ ਪਹੁੰਚ, ਮੋਬਾਈਲ ਸਕਰੀਨਿੰਗ ਟੀਮਾਂ, ਭਾਈਚਾਰਕ ਮੁਹਿੰਮਾਂ ਅਤੇ ਉੱਚ ਜ਼ੋਖਮ ਵਾਲੇ ਇਲਾਕਿਆਂ ਵਿੱਚ ਵਿਸ਼ੇਸ਼ ਪਹਿਲ ਰਾਹੀਂ ਕਮਜ਼ੋਰ ਵਰਗਾਂ ਵਿੱਚ ਮਰੀਜ਼ਾਂ ਦੀ ਸਰਗਰਮ ਪਛਾਣ ਦਾ ਵਿਸਥਾਰ ਕੀਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਗੁਜਰਾਤ ਟਾਈਟਨਸ ਪਹਿਲਾਂ ਹੀ ਪਲੇ ਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕਾ ਹੈ। ਬੀਤੀ ਰਾਤ ਕੋਲਕਾਤਾ ਨਾਈਟ ਰਾਈਡਰਸ ਨੇ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪੱਛਮੀ ਬੰਗਾਲ ਸਰਕਾਰ ਨੇ ਐਲਾਨ ਕੀਤਾ ਕਿ ਹੁਣ ਸਾਰੇ ਮਦਰੱਸਿਆਂ ਵਿੱਚ ਪ੍ਰਾਰਥਨਾ ਗੀਤ ਵਜੋਂ ਵੰਦੇ ਮਾਤਰਮ ਗਾਉਣਾ ਲਾਜ਼ਮੀ ਹੋਏਗਾ। ਮਦਰੱਸਾ ਸਿੱਖਿਆ ਵਿਭਾਗ ਨੇ ਇੱਕ ਨਿਰਦੇਸ਼ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਹੁਣ ਤੋਂ ਘੱਟ ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗਾਂ ਅਧੀਨ ਸੰਸਥਾਵਾਂ ਵਿੱਚ ਵਿਦਿਆਰਥੀ ਨੂੰ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਵੰਦੇ ਮਾਤਰਮ ਗਾਉਣਾ ਲਾਜ਼ਮੀ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਦੇਸ਼ਾਂ ਦੇ ਸਫਲ ਦੌਰੇ ਤੋਂ ਬਾਅਦ ਦੇਸ਼ ਪਰਤ ਆਏ ਨੇ। ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਵਿੱਚ ਜੋਸੈਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਵਿੱਚ 23 ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਸੀਮਾ ਸੁਰੱਖਿਆ ਬਲ ਨੂੰ ਜ਼ਮੀਨ ਸੌਂਪਣੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਪਾਕਿਸਤਾਨ ਦੇ ਨਸਲਕੁਸ਼ੀ ਦੇ ਇਤਿਹਾਸ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
4: आदाब, ये आकाशवाणी है। जमीन से खबरें सुनिए। सबसे पहले इस वक्त की सुर्खियां। भारत और इटली इक्तसादी राबतों को वसत देने के लिए भारत मशरक वस्ता यूरोप माशी राहदारी को मजीद फरोग देने पर मुत्तफिक हो गए हैं। हुकूमत ने सारिफीन पेशावर अफराद और एस्थेटिक क्लिनिक्स की जानिब से इंजेक्शन के जरिए कॉस्मेटिक मसनूआत के इस्तेमाल को ममनू करार दिया है। मरकज ने इबोला बीमारी से मुतासर मुल्कों से पहुंच रहे या ट्रांजिट कर रहे मुसाफिरों के बारे में एडवाइजरी जारी की है। मगरबी बंगाल हुकूमत ने सभी मदरसों में प्रेयर गीत के तौर पर वंदे मातरम को लाजमी करार देने का हुक्म जारी किया है। तमिलनाडु में वजीर आला सी जोसेफ विजय की क्यादत वाली काबीना में 4 खवातीन वजीरों की इजाफे के बाद वुजरा की तादाद 33 हो गई है। और आईपीएल क्रिकेट में आज शाम अहमदाबाद में गुजरात टाइटंस का मुकाबला चेन्नई सुपर किंग्स से होगा। अब खबरें तफसील से। भारत और इटली ने तिजारत सरमायाकारी को मजबूत और मुस्तहकम करने और सप्लाई के सिलसिले को बेहतर बनाने की गरज से भारत मशरक वस्ता यूरोप इक्तसादी कॉरिडोर IMEC को मजीद फरोग देने से इत्तेफाक किया है। वजीर आजम नरेंद्र मोदी और इटली की वजीर आजम जॉर्जिया मेलोनी ने IMEC की अहमियत और जरूरत को तस्लीम करते हुए इसे फरोग देने और इसकी अज़सर नौ तश्कील देने से इत्तेफाक किया है ताकि आलमी तिजारत खुशहाली और राबतों को बढ़ाया जा सके। वजीर आजम नरेंद्र मोदी और इटली की वजीर आजम जॉर्जिया मेलोनी ने एक मुश्तरका प्रेस कॉन्फ्रेंस में IMEC को एक अहम राबते से ताबीर किया जो यूरोप मशरक वस्ता और भारत को जोड़ता है और इसके नतीजे में तिजारत सरमायाकारी और सप्लाई के सिलसिले को बढ़ावा मिलेगा और ये मुस्तहकम होगा। वजीर आजम नरेंद्र मोदी अपने 5 मुल्कों के सरकारी दौरे के आखिरी मरहले में इटली पहुंचे थे जहां से वो आज सुबह नई दिल्ली वापस आए हैं। वजीर दफा राजनाथ सिंह ने खुराक और ज़राअत से मुतालिक तंजीम का एग्रीकोला मेडल वजीर आजम मोदी को दिए जाने पर उन्हें मुबारकबाद दी है। जनाब सिंह ने सोशल मीडिया पोस्ट पर कहा कि जनाब मोदी अनाज की यकीनी फरहमी को मुस्तहकम करने, ज़राअत की पायदार तरक्की को फरोग देने और गांवों की तरक्की के लिए जो नुमाया काम अंजाम दे रहे हैं उसे तस्दीम करने के लिए उन्हें इस एजाज से नवाजा गया है। वजीर आजम मोदी को कल इटली के शहर रोम में खुराक और ज़राअत से मुतालिक सदर दफ्तर में पुरवकार एग्रीकोला मेडल से सरफराज किया गया था। हुकूमत ने सारिफीन पेशावर अफराद और एस्थेटिक क्लिनिक्स की जानिब से इंजेक्शन के जरिए कॉस्मेटिक मसनूआत के इस्तेमाल को ममनू करार दिया है। दवाओं के पैमानों से मुतालिक मरकजी इदारे CDSCO ने कहा कि कॉस्मेटिक्स इंसानी जिस्म पर सिर्फ घिसने, लगाने या छिड़कने के लिए होती हैं। CDSCO ने कहा कि कॉस्मेटिक की फरोख्त, डिस्ट्रीब्यूशन, दरामदात और मैन्युफैक्चरिंग कॉस्मेटिक जाब्तों 2020 की गुंजाइशों के तहत मुंजबित होती है। CDSCO ने मजीद कहा कि कॉस्मेटिक सिर्फ सफाई, खूबसूरत बनाने, जाजिबियत में इजाफा करने और इंसानी जिस्म की जाहिरी शक्ल को बदलने के लिए होते हैं। CDSCO ने मजीद कहा कि कॉस्मेटिक मसनूआत में ममनुआ अज्जा का इस्तेमाल, लेबल पर गुमराह कुन दावे, इलाज के लिए कॉस्मेटिक का इस्तेमाल और इंजेक्शन के जरिए कॉस्मेटिक लेना कानून और जाब्तों की खिलाफ वर्जी है। सेहत खिदमात के डायरेक्टरेट जनरल ने इबोला बीमारी से मुतासर मुल्कों से पहुंच रहे या ट्रांजिट कर रहे मुसाफिरों के बारे में एडवाइजरी जारी की है। एडवाइजरी के मुताबिक जमहूरिया कोंगो, युगांडा और जुनूबी सूडान समेत ज्यादा खतरा लाख ममालिक का सफर कर चुके ऐसे अफराद जिन्हें बुखार, सरदर्द, उजलात में तकलीफ, बिना किसी वजह के खून बहने और उल्टी आने जैसी अलामत जाहिर हो रही हैं वो फौरी तौर पर अपना इलाज कराएं। एडवाइजरी ने खबरदार करते हुए कहा है कि ऐसे मुसाफिर जो इबोला के तस्दीक शुदा या मुश्तबा मरीजों के खून या जिस्मानी मादों के सीधे राबते में आए हैं वो इमिग्रेशन क्लियरेंस से पहले फौरी तौर पर एयरपोर्ट हेल्थ अफसर या हेल्थ डेस्क पर रिपोर्ट करें। मगरबी बंगाल हुकूमत ने तमाम मदरसों में प्रेयर की जगह वंदे मातरम गाना लाजमी करार दिया है। मदरसा तालीमी महकमे ने इस सिलसिले में एक हिदायतनामा जारी किया है जिसमें कहा गया है کیا بقلیتی امور اور مدرسہ تعلیمی محکمے کے تحت آنے والے اداروں میں جماعتیں شروع ہونے سے پہلے طلبہ کو وندے ماترم گانا لازمی ہوگا جو پہلے کی روایت اور رہنما اصولوں کی جگہ لے گا؟ آسام کی 16ویں قانون ساز اسمبلی کا آج پہلا اجلاس شروع ہوا. عبوری اسپیکر چندر موہن پتوارے نے ایوان کی صدارت کی اور نئے منتخب ممبروں کو عہدے اور رازداری کا حلف دلایا. تمل ناڈو میں جوزف وجے کی قیادت والی حکومت نے آج اپنی وزارت کی توسیع کی اور ریاست میں اب اتحادی حکومت قائم ہو گئی ہے. کانگریس کے دو اراکین سمیت کابینہ میں 23 نئے وزراء کو شامل کیا گیا ہے. حالیہ توسیع کے بعد وزیر اعلیٰ سی جوزف وجے سمیت کابینہ میں وزراء کی کل تعداد 33 ہو گئی ہے. 6 دہائیوں کے بعد ریاستی کابینہ میں کانگریس پارٹی کی واپسی ہوئی ہے جو سال 1967 کے بعد پہلی دفعہ تمل ناڈو کی وزارت میں اپنی نمائندگی کر رہی ہے. نئی توسیع شدہ کابینہ میں 4 خواتین وزیروں کو بھی شامل کیا گیا ہے. نئے اراکین کو آج صبح لوک بھون میں گورنر وشوناتھ ارلیکر نے عہدے اور رازداری کا حلف دلایا. حلف برداری کی تقریب میں حکومت کو حمایت دینے والی اتحادی پارٹیوں کے رہنما بھی موجود تھے. پیش ہے ایک رپورٹ.
5: وزیر اعلیٰ جوزف وجے کی قیادت والی حکومت کو کانگریس، وی سی کے، سی پی آئی، سی پی ایم، آئی یو ایم ایل اور اے آئی اے ڈی ایم کے کچھ ارکان کی حمایت حاصل ہے. آج صبح نئے شامل کیے گئے کانگریس کے وزراء ریاستی کانگریس کے سینئر رہنماؤں کے ساتھ سری پیرمبدور میں راجیو گاندھی میموریل گئے اور ان کو خراج عقیدت پیش کیا. آج لوک بھون میں کیبنٹ کی توسیع کی تقریب میں حکومت کو حمایت دینے والے اے آئی اے ڈی ایم کے کا دھڑا موجود نہیں تھا. چنئی سے جوائے کی رپورٹ کے ساتھ اردو خبروں کے لیے میں اصغر علی.
4: یہ خبریں آکاش وانی سے نشر کی جا رہی ہیں. سڑک ٹرانسپورٹ اور قومی شاہراہوں کے مرکزی وزیر نتن گڈکری نے نئی دلی میں تریپورہ، اروناچل پردیش اور سکم کی مختلف شاہراہوں کے رکھ رکھاؤ اور معیار سے متعلق پیش رفت کا جائزہ لیا. اس موقع پر جناب گڈکری نے کنیکٹیویٹی اور مسافر آمد و رفت کو مستحکم کرنے کے لیے پائیدار اور مؤثر شاہراہوں کو یقینی بنانے کے مقصد سے جدید ٹیکنالوجیز کو اپنانے اور بروقت تکمیل پر زور دیا. وزیر موصوف نے افسران کو روڈ سیفٹی اور پائیداری کو برقرار رکھنے کے لیے احتیاطی اقدامات اور جامع رد عمل نظام کے ساتھ مانسون کی مکمل تیاری کو یقینی بنانے کی ہدایت دی. سوشل میڈیا پوسٹ میں جناب گڈکری نے کہا کہ انہوں نے میڈیا اور سوشل میڈیا کے ذریعے موصول فیڈ بیک کی بنیاد پر کارروائی کی ہے اور ان قومی شاہراہوں کے معیار اور رکھ رکھاؤ کی پیش رفت کا جائزہ لیا ہے. خام تیل کی بڑھتی قیمتوں اور توانائی کی یقینی فراہمی کے خدشات کے درمیان وزیراعظم نریندر مودی کی جانب سے اقتصادی خود کفالت حاصل کرنے کی خاطر ایندھن کی بچت سے متعلق اقدامات کی اپیل کے ردعمل کے طور پر جموں کشمیر اور لداخ ہائی کورٹ نے ورچوئل سماعتوں اور کام کاج کے ہائبریڈ طریقہ کار اپنانے کا اعلان کیا ہے. رجسٹرار جنرل کی جانب سے جاری سرکولر کے مطابق یہ اقدامات آج سے نافذ العمل ہو گئے ہیں اور اگلے احکامات تک ان کا اطلاق ہوگا. ہائی کورٹ نے کہا ہے کہ وکیلوں کی ورچوئل سماعتوں اور ورچوئل پیشیوں کے لیے حوصلہ افزائی کی جاتی ہے بشرطے کہ وہ آن لائن سماعتوں کے مقرر طریقہ کار اور پروٹوکول کا خیال رکھیں. مرکزی وزیر صحت جے پی نڈا نے کہا ہے کہ بھارت نے تپیدق کے خاتمے کے قومی پروگرام کے تحت اسکریننگ اور جلد تشخیص کے ذریعے دنیا سے تپیدق کے خاتمے کے سب سے بڑے پروگراموں میں سے ایک شروع کیا ہے. جناب نڈا نے جنیوا میں عالمی صحت اسمبلی کے 79ویں اجلاس کے دوران پھیپڑوں کی صحت اسکریننگ سے متعلق تقریب سے خطاب کرتے ہوئے یہ بات کہی. انہوں نے واضح کیا کہ ملک نے گھر گھر جا کر موبائل اسکرین ٹیموں، برادریوں میں بیداری اور زیادہ خطرہ لاحق کمزور آبادیوں پر توجہ مرکوز کرتے ہوئے سرگرم کیسز کا پتہ لگایا ہے. جناب نڈا نے مزید اطلاع دی کہ بھارت نے تپیدق اور پھیپڑوں کی دیگر بیماریوں کی جدید تشخیص کے طریقہ کار میں خاطر خواہ بہتری لائی ہے. آئی پی ایل کرکٹ میں آج احمد آباد میں نریندر مودی اسٹیڈیم میں گجرات ٹائٹنز کی ٹیم چنئی سپر کنگز کے مد مقابل ہوگی. یہ میچ شام 7:30 بجے سے کھیلا جائے گا. گجرات ٹائٹنز نے پلے آف میں اپنی جگہ بنا لی ہے جبکہ چنئی سپر کنگز چوتھے مقام کے لیے اپنی پوزیشن مستحکم کرنے کی کوشش کرے گی. اس بیچ کل رات ایڈن گارڈنز میں ہوئے مقابلے میں کولکاتا نائٹ رائڈرز نے ممبئی انڈینز پر 4 وکٹ کی جیت حاصل کرتے ہوئے اپنی پلے آف کی امیدوں کو برقرار رکھا ہے. جموں کشمیر کے ادھمپور ضلع کی نوجوان خواتین کراٹے کھلاڑیوں نے بین الاقوامی کراٹے چیمپئن شپ میں 9 تمغے جیت کر مرکز کے زیر انتظام علاقے کو فقریہ لمحوں کی سوغات پیش کی ہے. اور آخر میں خاص خاص خبریں ایک بار پھر. بھارت اور اٹلی اقتصادی رابطوں کو وسعت دینے کے لیے بھارت مشرق وسطی یورپ معاشی راہداری کو مزید فروغ دینے پر متفق ہو گئے ہیں. حکومت نے صارفین، پیشور افراد اور ایستھیٹک کلینکس کی جانب سے انجیکشنز کے ذریعے کاسمیٹک مصنوعات کے استعمال کو ممنوع قرار دیا ہے. مرکز نے ایبولا بیماری سے متاثرہ ملکوں سے پہنچ رہے یا وہاں سے ٹرانزٹ کر رہے مسافروں کے بارے میں ایڈوائزری جاری کی ہے۔ مغربی بنگال حکومت نے سبھی مدرسوں میں پریئر گیت کے طور پر وندے ماترم کو لازمی قرار دینے کا حکم جاری کیا ہے۔ تمل ناڈو میں وزیر اعلیٰ سی جوزف ویجے کی قیادت والی کابینہ میں 4 خواتین وزیروں کے اضافے کے بعد وزراء کی کل تعداد 33 ہو گئی ہے۔ اور آئی پی ایل کرکٹ میں آج شام احمد آباد میں گجرات ٹائٹنز کا مقابلہ چنئی سپر کنگز سے ہوگا۔ اس کے ساتھ ہی آکاش وانی سے خبروں کا یہ بلٹن ختم ہوا۔
6: Good afternoon. This is Akashwani and I am Valsa Williams with the Midday News. The headlines. India and Italy agree to further develop India-Middle East-Europe economic corridor for deepening economic relations. Government prohibits the use of cosmetic as injection by consumers, professionals and aesthetic clinics. Center issues health advisory for passengers arriving from or transiting through Ebola affected countries. West Bengal government directs Vande Mataram compulsory as prayer song in all madrasas. Chief Minister C. Joseph Vijay-led cabinet in Tamil Nadu expanded to 32, including 4 women ministers. And in IPL cricket, Gujarat Titans to take on Chennai Super Kings in Ahmedabad this evening. India and Italy have agreed to further develop the India-Middle East-Europe Economic Corridor, IMEC, to strengthen trade, investment and supply chain resilience. In a joint statement, Prime Minister Narendra Modi and his Italian counterpart Giorgia Meloni reaffirmed their commitment to IMEC, recognizing its transformational potential in reshaping and promoting global trade, connectivity and prosperity. Appreciating the preliminary discussions around the project, they encouraged the first IMEC ministerial meeting to take concrete steps for advancing this initiative in 2026. In a joint press conference with Prime Minister Narendra Modi in Rome, Italian Prime Minister Giorgia Meloni